0: าจะกี่เจ้าเจ้า
1: ชายกี่เจ้า
0: น้องมาดี
1: ชายนี่ลูก
2: ชายสุ
0: ดแ
1: ค่ผิวให้คนชายเด็กชายคนเกินตัวนี
0: ้
1: ชายคนเกิน
2: วิลก็ยังมาบ้
1: านตุ้งสิเลี้ยวเลี้ยววันนี้พิมพ์ก็ส่งมาดิฮะ
3: हिंदू धर्म सम्राट सतगुरु स्वामी माधु माधवनपुरी जी महाराज की जय हो। विश्व गुरु महामंडलेश्वर परम स्वामी श्री महेश्वर सतगुरु देव की जय हो।